0: ਰੁਆਂਦਾ ਖੈਨ ਦੇ ਢੋਲਾ
1: ਅਸ ਕਰ ਮਾਰ ਕੇ ਕਨ ਰੁਆਂਦਾ ਰੀ
0: ਏਡੂ ਮਨ ਸਾ ਸਵਾਜ ਨਾ
1: ਉਸ ਪਦਰਜ਼ੀ ਖੈਰ ਦੇ ਚਤ ਸਿੰਘ ਕਾਲ ਬਨ ਕੇ ਤਬ ਖਪਲ ਆਵਾਜ਼ ਵੋ ਰੇ ਖਾ ਜ਼ਤ ਬਨ ਕੋ ਸਵੋ ਰਖਾ ਖਪਲ ਆਵਾਜ਼ ਵੋ ਰੇ ਜਿਸ ਤਾਵਾਸ ਕੋਲੇ ਦੇ ਕ ਬਦਰੰਗ ਖਾ ਓਕੇ ਅੱਲਾ ਪਾਮ ਅੱਲਾ ਪਾਮ।